ਦਾ ਦਿਮਾਗ ਕਿਉਂ ਤਿਆਰ ਹੋ ਕੇ ਜਾਵੇ ਬਾਹਰ ਆਵਾਮ ਦੀ ਆਵਾਜ਼ ਕਿਉਂ ਦਬਾ ਵੀ ਸਾਰੇ ਕਾਰ ਮੇਰੇ ਦੇਸ਼ ਦਾ ਦਿਮਾਗ ਕਿਉਂ ਤਿਆਰ ਹੋ ਕੇ ਜਾਵੇ ਬਾਹਰ ਆਵਾਮ ਦੀ ਆਵਾਜ਼ ਕਿਉਂ।